ਜਵੇਰੀ ਮੈਂ ਆਵਾਜ਼ ਸੁਣੀ ਕਨਾ ਰਿਆਦ ਅਸ਼ਵਲਾ ਦੀਪ ਸਰਾਇਦ ਸੁਲ ਚੇਰਾ ਯਖਬ ਮੁਸਖਲੀ ਮਰੀਕ ਮੇ ਅਗਾ ਕਖੂ ਖਰਾਗਲੇ ਖਦਾਦਾ ਸਦਾਮ ਖਾਨ ਚੁਕਿਨ ਸਟੂਡੀਓ ਮੋਬਾਈਲ ਕੇ ਚਾਰਜ ਨੋ ਆਉਜ਼ ਸੇ ਸੰਗਾ ਰਖਲਮਾ ਅਲਕ ਚਾਰਜ ਬਗਿਨਿਸ ਮੱਲਾ ਚਾਰਜ ਕੇ ਰਲੇ ਯਾਰਾ ਮਾਸੇ ਸਾਸੁਰ ਅਗਲੀ ਅਸਲਾਮ ਅਲੈਕੁਮ ਬਿਲਾਲ ਜੰਗ ਬਾਈ ਸੰਗੀ ਹਸੀਨ ਅਜ਼ਮ ਆਵਾਜ਼ ਜ਼ੋਰੀ ਸਟੂਡੀਓ ਮੋਬਾਈਲ ਮੈਂ ਸਾਸੁ ਮਾਸੇ ਦੀ ਦ 93 ਸਿਸੁਮਰ ਅਬਰਦੁਨ ਕੇ ਜ਼ਮਾ ਆਵਾਜ਼ ਜ਼ੋਰੀ ਨੋ ਤਸੁਲ ਆਈ ਵਾਲੇ ਵਿਆਹ ਰਕ ਲੈ ਵਾ ਮਜੀ ਜ਼ਮੰਗਾ ਦਿਗ ਟਾਈਮ ਸੇ ਦ 93 ਸਿਸੁਮਰ ਅਬਰਦੁਨ ਕੇ ਦੀ ਪ ਚਾਰ ਸਦ ਕੇ ਹਾਦੇ ਮੁਮਨ ਮੈਡੀਕਲ ਸੈਂਟਰ ਕਮ ਸੇ ਪ ਮਰਦਾਨ ਰੋਡ ਗੁਲਬਹਾਰ ਨੰਬਰ 2 ਗੁਲਬਹਾਰ ਨੰਬਰ 2 ਜ਼ਮੰਗਾ ਹੈਦਰ ਮੁਮਨ ਮੈਡੀਕਲ ਸੈਂਟਰ ਦੀ ਦ ਹੈਦਰ ਮੁਮਨ ਮੈਡੀਕਲ ਸੈਂਟਰ ਉਹ ਪੀੜੀ ਜਗਮ ਦੇਗਾ ਦੁਪਹਿਰ ਨਵਾਖਲਾ ਤਰਜਮੀ ਵਰਜ਼ੀ ਪੂਰੀ ਹੋਈ ਤਸੂ ਲੈ ਹੁਮ ਸਹੀ ਤਸੂ ਦਖਬਲ ਮਰੀਜ਼ ਦਪਾਰਾ ਨੰਬਰ ਮਗਸ ਲੈ ਸੇ ਦ ਸਵਾ ਦ ਚਾਰ ਸਦੀ ਦ ਹਸਪਤਾਲ ਹੈਲਪਲਾਈਨ ਨੰਬਰ ਜਗਮ ਦੇਗਾ ਸਦਾ ਸੇ ਦੇ ਸਿਫਰ ਦ੍ਰਿਸ ਵਦੀਰ ਬਿਆਦੀਰ ਬਿਆਦੀਰ ਬਿਆ ਉਸ ਵਸਲੂ ਯਾਨੀ ਸਿਫਰ 330 32 32 274 ਪਦਿਬੰਦ ਕਾਲੋ ਕੀ ਉਸੰਗਲਾ ਦਰ ਅਰਵਾਨ ਉਹ ਪੀੜੀ ਦਪਾਰਾ ਨੰਬਰ ਵਾਖਲੇ ਜੀ ਸਟੂਡੀਓ ਨੰਬਰ ਸਿਕਮ ਦੇ ਸਦਾ ਸਦੇ ਸਿਫਰ 319 1899 93 ਫਾਰੂਕ ਆਜ਼ਮ ਚੌਕ ਨਮਖੀ ਤੰਗੀਵਨ ਪਲਾਜ਼ਾ ਦਾ ਤੰਗੀਵਨ ਪਲਾਜ਼ਾ ਕੀ ਬੈਲਾਡੋਨਾ ਸ਼ਾਪ ਸੇ ਬੈਲਾਡੋਨਾ ਸ਼ਾਪ ਸਿਕਮ ਦੇ ਕਾਮਰਾਨ ਨਾ ਸੁਈ ਕਾਮਰਾਨ ਸਰਾ ਤਸੁਲਾ ਬੈਲਾਡੋਨਾ ਬਾਈ ਜ਼ਿਲੀ ਸਿਕਮ ਦੇ ਮਿਲਾ ਵਿਦੇਸ਼ੀ ਦ 93 ਯਾਨੀ ਦ ਪੰਦੂ ਜਿਸ ਨੂੰ ਉਰਦੂ ਨਿਕੀ ਜ਼ਿਆਰਤ ਮੋੜ ਖਜ਼ਿਨਾ ਪੰਦੂ ਮੋੜ ਜ਼ਿਆਰਤ ਜ਼ਿਆਰਤ ਲਾਰਾ ਸਦਾਮ ਕਾਸਮੈਟਿਕ ਦੇ ਸਦਾਮ ਕਾਸਮੈਟਿਕ ਸਰ ਬੈਲਾਡੋਨਾ ਵਿਟਾਮਿਨ ਸੀ ਯਾਨੀ ਦ ਸੀਰੀਜ਼ ਕੋ ਬੈਲਾਡੋਨਾ ਵਿਟਾਮਿਨ ਸੀ ਬੈਲਾਡੋਨਾ ਗੁਡ ਕ੍ਰੀਮ ਸਿਕਮ ਦੇ ਮਿਲਾਵੀ ਸੀ ਬੈਲਾਡੋਨਾ ਵਿਟਾਮਿਨ ਸੀ ਸੀਰਮ ਮਿਲਾਵੇਗੀ ਬੈਲਾਡੋਨਾ 24 ਕੇ ਗੋਲਰਸ ਐਂਡ ਵਾਈਟ ਵਿਟਾਮਿਨ ਸੀ ਫੇਸ ਵਾਸ਼ ਬੈਲਾਡੋਨਾ ਬਿਊਟੀ ਕਿਟ ਬੈਲਾਡੋਨਾ ਕਲੀਨਿਕ ਕਿਕਨੀ ਕ੍ਰੀਮ ਬੈਲਾਡੋਨਾ ਕਲੀਨਿਕ ਕਿਕਨੀ ਫੇਸ ਵਾਸ਼ ਬੈਲਾਡੋਨਾ ਆਰਗੈਨਿਕ ਫੇਸ ਵਾਸ਼ ਬੈਲਾਡੋਨਾ ਆਰਗੈਨਿਕ ਕ੍ਰੀਮ ਬੈਲਾਡੋਨਾ ਗੈਸਕਿਊਰ ਸਿਰਪ ਬੈਲਾਡੋਨਾ ਇੰਟੀ ਟੈਨਫ ਸ਼ੈਂਪੂ ਬੈਲਾਡੋਨਾ ਇੰਟੀ ਹੇਅਰ ਫਾਲ ਟੈਨਿਕ ਬੈਲਾਡੋਨਾ ਹੇਅਰ ਕਿਟ ਬੈਲਾਡੋਨਾ ਲਿਕਵਿਡ ਫਾਊਂਡੇਸ਼ਨ ਬੈਲਾਡੋਨਾ ਫੇਸ ਪਾਊਡਰ ਬੈਲਾਡੋਨਾ ਦਿਸ਼ੁਨ ਨੂੰ ਖੁਲਾ ਦ ਪਾਰਾ ਬੈਲਾਡੋਨਾ ਲਿਪਸਟਿਕ ਬੈਲਾਡੋਨਾ ਸਨਬਲਾਕ ਬੈਲਾਡੋਨਾ ਮੋਇਸਚਰਾਈਜ਼ਿੰਗ ਲੋਸ਼ਨ ਦ ਬੈਲਾਡੋਨਾ ਟੂਲ ਪ੍ਰੋਡਕਟ ਸਿਕਮ ਦੇਗਾ ਸਦਾਮ ਕਾਸਮੈਟਿਕ ਸਦਾ ਪੰਦੂ ਪੰਦੂ ਮੋੜ ਜ਼ਿਆਰਤ ਲਾਰਾ ਸਦਾਮ ਕਾਸਮੈਟਿਕ ਜ਼ਮਾ ਸਲਾਮੁਨ ਹੁਮ ਰਸੋਈ ਖਾ ਬਲਾ ਸ਼ੁਮ ਦੇ ਖੁਦਾ ਸਦਾ ਤਸੂ ਚਵਰਜ਼ਈ ਚ ਸਲਾਮ ਕਵੋਈ ਜ਼ਮਾ ਦਨੂਮ ਸਲਾਮ ਕਵੋਈ ਤਸੂ ਸਰਬ ਗੁਜ਼ਾਰ ਹੁਮ ਕੀਗੀ ਖੁਦਾ ਸਦਾ ਜ਼ ਬਲਾਲ ਜ਼ਾਮ ਦਾ ਫਿਲਮ 93 ਆ ਫਿਲਮ 94 ਫ੍ਰੀਕਵੈਂਸੀ ਨਾ ਤਸੂ ਲਾਈਨ ਫੈਨ ਬਰਾਹਰਾ ਸਮਝ 94 ਕਿ ਚਿਰ ਤੇ ਜ਼ਮਾ ਆਵਾਜ਼ ਸਵਰੀ ਹੈ ਸਵਾਬੀ ਵਾਲੋ ਸੁਲੇਮਾਨ ਖਾਨ ਜ਼ਮਾ ਆਵਾਜ਼ ਸਵਰੀ ਕਨਾ ਯਲਕ ਸੁਲੇਮਾਨ